0: ਠੀਕ ਠਾਕ ਰਹੇ ਸੀ ਕਿਉਂਕਿ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਪਾਣੀ ਵਿੱਚ ਆਏ ਦਿਨ ਕੁਝ ਨਾ ਕੁਝ ਜਰਾਸੀਮ ਜਿਹੜੇ ਹਨ ਉਹ ਮਿਲਦੇ ਹਨ। ਅਸੀਂ ਦੇਖਦੇ ਹਾਂ ਕਿ ਕਾਫੀ ਸਾਰੀਆਂ ਚੀਜ਼ਾਂ ਜਿਸ ਤਰ੍ਹਾਂ ਕਿ ਕੁਝ ਕਸੀਆਂ ਕੂਲਾਂ ਪਰ ਲੋਕ ਕੱਪੜੇ ਧੋਂਦੇ ਹਨ, ਭਾਂਡੇ ਧੋਂਦੇ ਹਨ, ਘਰ ਦੀ ਗੰਦਗੀ ਧੋਂਦੇ ਹਨ, ਜਾਂ ਕੋਈ ਕਦੇ ਕਦੇ ਐਸਾ ਵੀ ਹੁੰਦਾ ਕਿ ਬਾਥਰੂਮਾਂ ਦੇ ਕਨੈਕਸ਼ਨ ਉਹਨਾਂ ਨਾਲ ਟੱਚ ਹੁੰਦੇ ਹਨ ਔਰ ਉਹੀ ਪਾਣੀ ਅੱਗਾ ਗੱਛ ਕੇ ਅਸੀਂ ਪੀਂਦੇ ਹਾਂ, ਜਿਸ ਦੀ ਵਜ੍ਹਾ ਨਾਲ ਅਸਾਂ ਕੋਲ ਕਾਫੀ ਸਾਰੀਆਂ ਜਿਹੜੀਆਂ ਬਿਮਾਰੀਆਂ ਹਨ ਉਹਨਾਂ ਦਾ ਖਤਰਾ ਰਹੇ ਸੀਗਾ। ਖਾਸ ਤੌਰ ਅਸਤਿਆਂ ਬੱਚਿਆਂ ਕੋ ਅਸੀਂ ਆਏ ਦਿਨ ਇਹ ਵੀ ਦੇਖਦੇ ਹਾਂ ਖਬਰਾਂ ਵਿੱਚ ਕਿ ਕਿਸੇ ਇਲਾਕੇ ਵਿੱਚ ਐਸਾ ਹੋ ਗਿਆ, ਕਿਸੇ ਇਲਾਕੇ ਵਿੱਚ ਜੌਂਡਸ ਹੋ ਗਿਆ, ਪਾਣੀ ਉਬਾਲ ਕਰ ਨਾ ਪੀਤੇ ਦੀ ਵਜ੍ਹਾ ਨਾਲ ਐਸੀਆਂ ਚੀਜ਼ਾਂ ਹੋਈਆਂ। ਲਿਹਾਜ਼ਾ ਅਸਾਂ ਕੋ ਚਾਹੀਦਾ ਕਿ ਅਸੀਂ ਇਹ ਅਹਿਤਿਆਤ ਆਪਣੇ ਘਰਾਂ ਦੇ ਅੰਦਰ ਵਰਤਾਂ ਤੇ ਅਸੀਂ ਵੀ ਇਹ ਆਪਣੀ ਆਦਤ ਬਣਾਵਾਂ ਕਿ ਪਾਣੀ ਜਿਹੜਾ ਆ ਅਸੀਂ ਉਬਾਲ ਕੇ ਪੀਵਾਂ। ਤੇ ਸਾਮੀਨ ਇਸ ਪਰ ਗੱਲਾਂ ਅੱਗਾ ਔਰ ਕਰਸਾਂ ਤੇ ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਮਸਰਤ ਨਾਜ਼ ਦੇ ਗਾਏ ਇਸ ਗੀਤ ਦੇ ਨਾਲ।
1: ਸਾਡੇ ਮੂੰਹ

ਸਾਮੀਨ ਤੁਸਾਂ ਇਹ ਗੀਤ ਸੁਣਿਆ, ਆਵਾਜ਼ ਅਸੀਂ ਮਸਰਤ ਨਾਜ਼ ਹੋਰਾਂ ਦੀ। ਸਾਮੀਨ, ਅਸੀਂ ਗੱਲ ਕਰ ਰਿਹਾ ਸੀ ਪਾਣੀਆਂ ਦੇ ਬਾਰੇ। ਅਸੀਂ ਦੇਖਦੇ ਹਾਂ ਕਿ ਅਸਤਿਆਂ ਗ੍ਰਾਮ ਵਿੱਚ ਬਾਵਲੀਆਂ ਆਉਂਦੀਆਂ, ਕੱਸੀਆਂ ਆਉਂਦੀਆਂ, ਤੇ ਅਸਤੇ ਜਿਹੜੇ ਮਾਲ ਮਵੇਸ਼ੀ ਹਨ ਉਹ ਉਹਨਾਂ ਬਾਵਲੀਆਂ ਵਿੱਚੋਂ ਪਾਣੀ ਪੀਂਦੇ ਨੇ, ਜਾਂ ਉਹਨਾਂ ਬਾਵਲੀਆਂ ਕੋ ਗੰਦਾ ਕਰ ਸਕਦੇ ਹਨ ਆਪਣੇ ਪੈਰ ਨਾਲ, ਜਾਂ ਕਿਸੇ ਤਰੀਕੇ ਨਾਲ ਕੁਝ ਲੋਕ ਅਗਰ ਧੋਂਦੇ ਹਨ ਕੁਝ ਉੱਥਾ, ਤਾਂ ਉਸ ਦੀ ਵਜ੍ਹਾ ਨਾਲ ਵੀ ਗੰਦਗੀ ਜਿਹੜੀ ਆ ਉਹ ਫੈਲਦੀ ਆ ਤੇ ਪਾਣੀ ਜਿਹੜਾ ਆਲੂਦਾ ਹੋ ਜਾਂਦਾ। ਉਸੀ ਵੀ ਕੀ ਉਸਦਾ ਇੱਕ ਇਲਾਜ ਆ, ਉਹ ਇਲਾਜ ਇਹ ਆ ਕਿ ਜਿਹੜਾ ਵੀ ਪਾਣੀ ਅਸੀਂ ਕਾਰ ਦੇ ਅੰਦਰ ਪੀਣ ਵਾਸਤੇ ਇਸਤੇਮਾਲ ਕਰਸਾਂ, ਖਾਣ ਪੀਣ ਵਾਸਤੇ, ਉਹ ਪਾਣੀ ਜਿਹੜਾ ਹੈ ਸਾਫ਼ ਸ਼ਫਾਫ ਹੋਵਾ, ਪੀਣ ਵਾਸਤੇ ਜਿਹੜਾ ਪਾਣੀ ਇਸਤੇਮਾਲ ਕਰਸਾਂ ਉਹ ਬਿਲਕੁਲ ਕਾੜਿਆ ਦਾ ਹੋਵਾ। ਤੇ ਸਾਮੀਨ, ਆਓ ਪ੍ਰੋਗਰਾਮ ਵਿੱਚ ਅਗਾਂਹ ਸੁਣਦੇ ਹਾਂ ਇਹ ਦੋ ਗਾਣਾ, ਆਵਾਜ਼ ਯੂਨਿਸ ਲੋਲਾਬੀ ਤੇ ਗੁਲਾਮ ਹਸਨ ਤਬੱਸੁਮ ਹੋਰਾਂ ਦੀ।

ਜੀ ਸਾਮੀਨ, ਤੁਸੀਂ ਇਹ ਦੋ ਗਾਣਾ ਸੁਣਿਆ। ਆਵਾਜ਼ ਅਸੀਂ ਯੂਨਿਸ ਲੋਲਾਬੀ ਤੇ ਗੁਲਾਮ ਹਸਨ ਤਬਸੁਮ ਉਰੰਦ। ਤੇ ਸਾਮੀਨ, ਜੁਲਦਿਆਂ ਜੁਲਦਿਆਂ ਆਓ ਪ੍ਰੋਗਰਾਮ ਦੇ ਆਖਿਰ ਵਿੱਚ ਸੁਣਦੇ ਹਾਂ ਅਬਦੁਲ ਰਸ਼ੀਦ ਕੁਰੈਸ਼ੀ ਹੋਰਾਂ ਕੋ।

0: ਸਾਮੀਨ ਅਬਦੁਲ ਰਸ਼ੀਦ ਕੁਰੈਸ਼ੀ ਦੇ ਗਾਏ ਇਸ ਗੀਤ ਦੇ ਨਾਲ ਹੀ ਅੱਜ ਦੇ ਪਹਾੜੀ ਪ੍ਰੋਗਰਾਮ ਦਾ ਵੇਲਾ ਵੀ ਮੁਕਤਾ ਤੇ ਦਿਓ ਆਪਣੀ ਮੇਜ਼ਬਾਨ ਗਜ਼ਾਲਾ ਮੁਮਤਾਜ਼ ਤੇ ਨਾਲੇ ਪ੍ਰੋਗਰਾਮ ਦੀ ਪ੍ਰੋਡਿਊਸਰ ਮਾਰੂਫ ਉਨਿਸਾ ਕੋ ਇਜਾਜ਼ਤ ਅੱਲਾ ਬੇਲੀ
1: ਆਕਾਸ਼ਵਾਣੀ ਕਾ ਸ੍ਰੀਨਗਰ ਸਟੇਸ਼ਨ ਹੈ 4:20 ਹੋਣੇ ਵਾਲੇ ਹੈ ਆਈਏ ਪਹਾੜੀ ਮੈਂ ਖਬਰੇ ਸੁਣਤੇ ਹੈ
2: ਆਦਾਬ ਇਹ ਆਕਾਸ਼ਵਾਣੀ ਦਾ ਸ੍ਰੀਨਗਰ ਸਟੇਸ਼ਨ ਹੈ ਸੈਯਦ ਉਮਰ ਮੁਖਤਾਰ ਕੋਲੋਂ ਖਬਰਾਂ ਸੁਣੋ ਸਭ ਤੋਂ ਪਹਿਲਾਂ ਖਾਸ ਖਾਸ ਖਬਰਾਂ 'ਤੇ ਇੱਕ ਨਜ਼ਰ ਵਜ਼ੀਰ ਆਜ਼ਮ ਨਰਿੰਦਰ ਮੋਦੀ ਸੁਣ 19ਵੇਂ ਰੁਜ਼ਗਾਰ ਮੇਲੇ ਦੇ ਦੌਰਾਨ ਮੁਖਤਲਿਫ ਮਹਿਕਮਿਆਂ ਵਿੱਚ ਤਾਇਨਾਤ ਕੀਤੇ ਗਏ ਨੌਜਵਾਨਾਂ ਵਿੱਚ 51,000 ਥਿਓਂ ਜ਼ਿਆਦਾ ਤਕਰਾਰਨਾਮੇ ਵੰਡੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਸੁਣ ਨਸ਼ਾ ਮੁਕਤ ਜੰਮੂ ਕਸ਼ਮੀਰ ਅਭਿਆਨ ਕੋ ਨਸ਼ਿਆਂ ਦੇ ਖਿਲਾਫ਼ ਇੱਕ ਤਾਕਤਵਰ ਤਹਿਰੀਕ ਦਿੱਤਾ ਕਰਾਰ ਪਿਛਲੇ 43 ਦਿਹਾੜਿਆਂ ਦੇ ਦੌਰਾਨ 797 FIR ਦਰਜ 894 ਡਰੱਗ ਸਮਗਲਰਾਂ ਕੋ ਕੀਤਾ ਗ੍ਰਿਫਤਾਰ 457 ਡਰਾਈਵਿੰਗ ਲਾਇਸੈਂਸ ਰੱਦ 606 ਗੱਡੀਆਂ ਦੀ ਰਜਿਸਟ੍ਰੇਸ਼ਨ ਮਨਸੂਖ ਤੈਅ ਅੱਜ ਅਕੀਦਤ ਤੇ ਇਹਤਰਾਮ ਨਾਲ ਮਨਾਏ ਜਾ ਰਹੇ ਹੈ ਹਜ਼ਰਤ ਮੀਰ ਸਈਦ ਅਲੀ ਹਮਦਾਨੀ ਰਹਿਮਤੁੱਲਾ ਅਲੈਹ ਦਾ 661ਵਾਂ ਉਰਸ ਮੁਬਾਰਕ ਹੁਣ ਪੇਸ਼ ਹੈ ਖਬਰਾਂ ਦੀ ਤਫਸੀਲ ਵਜ਼ੀਰ ਆਜ਼ਮ ਨਰਿੰਦਰ ਮੋਦੀ ਸੁਣ ਅੱਜ 19ਵੇਂ ਰੁਜ਼ਗਾਰ ਮੇਲੇ ਦੇ ਦੌਰਾਨ ਮੁਖਤਲਿਫ ਮਹਿਕਮਿਆਂ ਵਿੱਚ ਤਾਇਨਾਤ ਕੀਤੇ ਗਏ ਨੌਜਵਾਨਾਂ ਵਿੱਚ 51,000 ਤੋਂ ਜ਼ਿਆਦਾ ਤਕਰਾਰਨਾਮੇ ਵੰਡੇ ਪਿੱਛੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਤਕਰੀਬ ਨਾਲ ਖਿਤਾਬ ਕਰਦੇ ਹੋਇਆਂ ਉਹਨਾਂ ਸੁਣ ਆਖਿਆ ਜੇ ਇਹ ਨੌਜਵਾਨ ਵਿਕਸਿਤ ਭਾਰਤ ਦੇ ਖੁਆਬ ਕੋ ਸ਼ਰਮਿੰਦਾ ਤਾਬੀਰ ਕਰਨੇ ਵਿੱਚ ਅਹਿਮ ਰੋਲ ਅਦਾ ਕਰ ਸਨ ਉਹਨਾਂ ਸੁਣ ਆਖਿਆ ਜੇ ਭਾਰਤ ਤਰੱਕੀ ਦੇ ਇੱਕ ਨਵੇਂ ਸਫ਼ਰ 'ਤੇ ਜਾ ਰਿਹਾ ਹੈ ਅਤੇ ਪੂਰੀ ਦੁਨੀਆ ਭਾਰਤ ਦੇ ਇਸ ਸਫ਼ਰ ਵਿੱਚ ਸ਼ਾਮਿਲ ਹੋਣੇ ਦੀ ਮੁਤਮੰਨੀ ਹੈ ਉਹਨਾਂ ਸੁਣ ਇਸ ਮੌਕੇ 'ਤੇ ਆਪਣੇ 5 ਮੁਲਕਾਂ ਦੇ ਗੈਰ ਮੁਲਕੀ ਦੌਰੇ ਦੀ ਹਸੂਲਿਆਬੀਆਂ ਦਾ ਜ਼ਿਕਰ ਕੀਤਾ
3: दुनिया भारत के युवाओं और भारत की टेक्नोलॉजिकल प्रोग्रेस को लेकर बहुत उत्साहित है आज दुनिया भारत की विकास यात्रा का हिस्सा बनना चाहती है भारत भी दुनिया के अलग अलग देशों के साथ पार्टनरशिप कर रहा है इसका उद्देश्य यही है कि भारत के युवाओं को अवसर मिले रोजगार मिले उनका सामर्थ्य खिल उठे साथ

ਤੇ ਉੜਿਓ ਹਵਾ ਮਾ ਤਖਤ ਪੈਗੰਬਰੀ ਕੋ ਸ਼ਾਹੀ ਹੁਕਮ ਰੇ ਆ ਦਿਨ ਚਾਰ ਸਾਰਾ ਓ ਬਾਬਾ ਆਦਮ ਨੇ ਖੁਸ਼ੀ ਸ਼ਹਿਬਾਜ਼ ਦੇਖੀ ਜਨਤ ਬਾਗ ਗੁਲਜ਼ਾਰ ਦਿਨ ਚਾਰ ਸਾਰਾ ਤੇ ਜ਼ਾਲ ਜ਼ੋਰ ਨਾ ਰਿਓ ਵਜੂਦ ਤੇਰੋ ਖੜਕੇ ਅਡੀ ਦਿਮਾਗ ਕਮਜ਼ੋਰੀਆਂ ਮਾ ਵਕਤ ਅਸਲ ਨਮਾਜ਼ ਕੋ ਭੁੱਲ ਬੈਠੋ ਗੁਜ਼ਰੀ ਉਮਰ ਜਵਾਨੀ ਮਗਰੂਰੀਆਂ ਮਾ ਸਾਰੀ ਉਮਰ ਬੇਕਾਰ ਗੁਜ਼ਾਰ ਬੈਠੋ ਕੜੀ ਪਲ ਗੁਜ਼ਰੀ ਮਜਬੂਰੀਆਂ ਮਾ ਓ ਚੰਗੋ ਅਮਲ ਨਾ ਕੋਈ ਸ਼ਹਿਬਾਜ਼ ਤੇਰੋ ਰਿਓ ਨਿਤ ਤੂੰ ਐਬ ਕਸੂਰੀਆਂ ਮਾ ਹੇ ਹੋਸ਼ ਕਰ ਕਿਉਂ ਬੇਹੋਸ਼ ਬੈਠੋ ਦਿਨੋ ਸਾਬ ਤੇ ਮੈਸ਼ਰ ਮੈਦਾਨ ਓਖੋ ਓ ਦਫ਼ਤਰ ਤੋਲਣਾ ਨੇਕ ਤੈ ਬਾਦ ਤੇਰਾ ਪੂਰੋ ਕਰਨੋ ਪਲੋ ਮੈਦਾਨ ਓਖੋ ਤੇ ਉੱਚਾ ਚਾੜ ਕੈ ਬੰਗਲਾ ਬਾਵੇਂ ਆਪਣਾ ਅਗੇ ਜਾ ਕੇ ਆਉਣੋ ਪਰੇਸ਼ਾਨ ਓਖੋ ਉਤ ਬਾਗ ਗੁਲਜ਼ਾਰ ਸ਼ਹਿਬਾਜ਼ ਲਾਵੇ ਲੈਣੋ ਜਨਤ ਕੋ ਹੈ ਗੁਲਿਸਤਾਨ ਓਖੋ ਤੇ ਯੇ ਯਾਰ ਪ੍ਰੇਮ ਕਾ ਨਸ ਗਿਆ ਪੁਰਕੋ ਪਾ ਕੇ ਆਪ ਮਗਰੂਰੀਆਂ ਗੋ ਓ ਸਾਥੀ ਸਾਥ ਸਾਰਾ ਰੰਗ ਰੁੱਤ ਗਾਏ ਟੋਟੋ ਮੁੱਲੇ ਅਜ ਤੱਕ ਤਾਂ ਜ਼ੋਰੀਆਂ ਗੋ ਤੇ ਚੜ੍ਹਤੀ ਜਵਾਨੀ ਗਾਏ ਲੱਖ ਗਾਕ ਤੇਰਾ ਸਾਥੀ ਕੋਈ ਨਾ ਮਿਲੇ ਕਮਜ਼ੋਰੀਆਂ ਗੋ